ਨਾ ਪੰਨੇ ਮੰਨਾ ਸਾਧਿਆ ਯਾ ਨਾ ਨਾ ਤੇ ਮਾਸਕਤਾ ਬਾਦ ਕਰਾ ਸਕਦੇ ਦਾ ਬਾਦ ਤੇ ਮਾਸਕਤਾ ਨੇ ਤੇ ਕਰਾ ਸਕਦਾ ਦੇ ਨੇ ਅੰ ਬੇਨ ਸੋ ਨਾ ਰੰ ਪਿਰ ਬਾਦ ਬੇਨ ਸੋ ਸੀ ਯਾ ਦੇ ਦੇ ਤੇ ਫਾ ਮਾ ਕੇ ਤੇ ਦਾ ਫੋ ਜੋ ਨਿਆ ਨੇ ਪੰਦਰ ਮਨਾਇ ਜਾ ਵਕ ਫਿੰਗਲ ਤਮੰਗਾ ਚਮਤੇ ਬਰ ਚਮੇ ਉਡੰਗਾ ਬਦੇ ਮਨਾਇ ਜਾ ਤੁਤ ਕਰ ਪਜੀ ਬਦਵਾਹਿ ਬੁਆ ਭੁਕਿਆ ਮਨ ਮਾਸ ਤਿਤਾ ਮਨੰਗੋ ਤਮ ਨਾਰੰਦਾ ਤੇ ਯੇ ਜੋ